ਨਹੋਈ ਮੀ ਦਿਨਸ ਨਮਾਇਆ ਨਾ ਯੋਨ ਤਰਵਾ ਨੀਯਰ ਬੋਤਾ ਕਿ ਨਿਕਤ ਕਿਰਾਵਾ ਸੰਦ ਮਕੁਰੀ ਦੇ ਸੰਨਾਰ ਰ ਮਨਿਆ ਪੈ ਨਕੋਨ ਦਕੋਨ ਬੋਂਗੈ ਐ ਤੇਨੂ ਵੰਦ ਕਿ ਤੋਪਾ ਉਹ ਤੰਗਾ ਉਹ ਬੀ ਮੇ ਨੋ ਜੇਵ ਤੋਵਾ ਨਾ ਪਕਨ ਤਾਈ ਦੇ ਬੋ ਨੋਈ ਪਾਈ ਰਿਕ ਪਾਈਨਾ ਤੋਵਾ ਨਾ ਦੇ ਜੁਰੇ ਉਹ ਵਾ ਮੋਇਨਾ ਆ ਤੋਵਾ ਨਾ ਤਕਾ ਉਹ ਤੇ ਇਤਰ ਆ ਤੇ ਬੁ ਇੰਤਾਰਾ ਕਮਰਾ ਪਾ ਮੈਂ ਨਮੀ ਤਾਈ ਪੋਰ ਆਵਾਈ ਉਹ ਤਕੁ ਨਾ ਤੰਗਿਰ ਕਿ ਬੰਦ ਨਹੀਂ ਉਹ ਆਪੇ ਉਹ ਤੰਗਿਰ ਕਿ ਮਾਈਆ ਨਾ ਤੰਗਿਰ ਕਿ ਰੋ ਪਾ ਇਰੀਆਂ ਦਾ ਕਤਨ ਵਤਾ ਆਇਓ।